ਭਈ ਗੋਰੀ ਕਹਿ ਸਭੀ ਦਾ ਮਨ ਜਿਹਾ ਆਸੇ ਐਸਾ ਇਸ ਹਿਮਾਚਲ ਦੀਆਂ ਠੰਡੀਆਂ ਠੰਡੀਆਂ ਵਾਦੀਆਂ ਵਿੱਚ ਜ਼ਰੂਰ ਲੱਗਦਾ। ਕਦੇ ਹੁਣ ਇਸੀ ਗੀਤ ਸੌਗੀ ਅੱਜ ਕੱਲ੍ਹ ਲੋਕ ਰੰਗ ਕਾਰਿਕਰਮ ਇੱਥੇ ਸਮਾਪਤ ਹੁੰਦਾ।

0: ਬਈ ਲਓ ਜੀ ਵੜਕਾ ਜੀ, ਤੁਹਾਂ ਜੋ ਮੈਂ ਕਲਾਇਆ ਵੀ ਦੇਖੋ ਗਾਣਾ ਸੁਣਦੇ ਸੁਣਦੇ ਆਹ ਘਰੇ ਵੀ ਪੁੱਜੀ ਆਣਾ ਕਿ ਨਹੀਂ ਹੁਣ ਘਰ ਆ ਵੀ ਅਸਾਂ
1: ਬਿਲਕੁਲ
0: ਪੁੱਜੀ ਗਏ
1: ਪੂਜਿਆ ਹੈ,
0: ਹੈ
1: ਪੂਜਿਆ ਹੈ, ਪੂਜਿਆ ਹੈ,
0: ਚਲੋ
1: ਪਰ ਇੱਕ ਗੱਲ ਹੀ ਯਾਰ ਮੁਨਮਾ
0: ਜੀ ਵੜਕਾ।
1: ਭਾਈ ਮਾੜਾ ਮੋਟਾ ਤਾਂ ਇੰਨਾ ਮੈਨੂੰ ਪਤਾ, ਪਰ ਬਈ ਕੋਈ ਨੌਂ ਚੀਜ਼ ਤੀਆਂ ਜੇ ਆਹੇ ਕੈਂਚੂਆ ਖਾਦ ਬਣਾਉਂਦੇ,
0: ਜੀ ਜੀ
1: ਇਸ 'ਚ ਕੋਈ ਨੌਂ ਚੀਜ਼ ਕੋਈ ਤਦੇ ਚੀਜ਼ ਤਾਂ ਨਹੀਂ ਆਈ ਰਹੀ
0: ਨਾ
1: ਕੋਈ
0: ਨਾ
1: ਮੈਂ।
0: ਬਲਕਿ ਇਹੀ ਸਹੀ ਹੈ
1: ਹੈ
0: ਮੈਥਡ, ਪਰ ਪਤਾ ਚੱਕਰ ਗਿਆ ਹੈ
1: ਹਾਂ
0: ਕਿ ਬਈ ਅਸਾਂ ਜੋ ਆਪਣੇ ਸਾਬਣ ਹੈ ਜੀ, ਵੀ ਆ ਜੋ ਕਿਤਨਾ ਖਾਦ ਚੈਂਦੀ ਕੀ
1: ਠੀਕ ਹੋ
0: ਸਾਬਣ ਹੈ, ਆਕਾਰ ਉੱਪਰ ਨੀਚੇ ਹੋ ਹੀ ਸਕਾਂ, ਕਹਿੰਦੇ ਬਾਕੀ ਆਹਾਂ ਲਈ ਤਾਂ ਦੇਖਾ ਵੇਸਟ ਮਟੀਰੀਅਲ ਤਾਂ ਹੈ ਹੀ ਹੈ,
1: ਔਰ
0: ਚਾਹੇ ਆਹਾਂ ਦੀ ਗੋਬਰ ਹੈ, ਚਾਹੇ ਆਹਾਂ ਦੇ ਹੈ ਹਰੇ ਪੱਤੇ ਹੈ, ਚਾਹੇ ਸੁੱਕੀ ਰੇ ਪੱਤੇ ਹੈ, ਚਾਹੇ ਆਹਾਂ ਦੇ ਕੋਈ ਵੀ ਕਿਚਨਾਂ ਦਾ ਵੇਸਟ
1: ਕਿਚਨਾਂ ਦਾ
0: ਹੈ
1: ਵੇਸਟ,
0: ਨਾ
1: ਹਾਂ
0: ਕੋਈ ਸਬਜ਼ੀਆਂ ਕੱਟਾ ਦੇ
1: ਡੰਠਲ ਡੁੰਠਲ
0: ਡੰਠਲ
1: ਸਾਰੇ
0: ਡੁੰਠਲ, ਤੇ
1: ਠੀਕ
0: ਸਾਰੇ
1: ਹੋ
0: ਕੰਮਾਂ ਨਹੀਂ ਆ ਜਾਂਦੇ
1: ਹਾਂ
0: ਬਲਕਿ,
1: ਬਿਲਕੁਲ
0: ਹੈ ਨਾ।
1: ਬਿਲਕੁਲ,
0: ਪਰ ਇਹ ਗੱਲ ਹੈ ਵੀ ਆਹਾਂ ਜੋ ਥੋੜ੍ਹਾ ਪਤਾ ਇਹ ਰਹਿਣਾ ਚਾਹੀਦਾ ਵੀ ਜਲਦੀ ਜੇ ਆਹਾਂ ਇਸ ਤੋਂ ਬਣਾ ਦੇ,
1: ਹਾਂ
0: ਤਾਂ ਇਹ ਕੋਸ਼ਿਸ਼ ਕਰਨੀ ਚਾਹੀਦੀ ਵੀ ਆਹਾਂ ਜੋ ਇਸ ਦੀ ਤਹਿ ਕਿਵੇਂ ਲਗਾਉਣੀ, ਕਿਤਨੀ ਲਗਾਉਣੀ, ਕਿਤਨੇ ਸੈਮ
1: ਠੀਕ
0: ਪਰੇ
1: ਬੋਲ
0: ਕਰਨੀ,
1: ਰਹੇ। ਹਾਂ
0: ਤੇ ਸਾਰੀ ਚੀਜ਼ਾਂ ਜ਼ਰੂਰੀ ਹੈ
1: ਹਾਂ
0: ਨਾ।
1: ਜ਼ਰੂਰੀ
0: ਹੁਣ
1: ਜ਼ਰੂਰ,
0: ਕਈ ਵਾਰੀ ਮੈਂ ਦੇਖਿਆ ਵੜਕਾ ਜੀ ਵੀ ਇਕੱਠਾ ਜਿਹਾ ਖੱਡਾ ਬਣਾਈ ਤਰਾ, ਬਈ ਤੇ ਇਸ 'ਚ ਪਹਿਲੇ ਪਾਈ ਤੇ ਤਿੰਨੇ ਖਾਦ, ਫਿਰੀ ਪਾਈ ਤੀ ਤਿੰਨੇ ਹੈ ਮਲਸ,
1: ਅੱਛਾ
0: ਫਿਰੀ ਉੱਪਰ ਤੇ ਫਿਰੀ ਹੈ ਵੇਸਟ ਜਿਹੇ ਵੀ ਪੱਤੇ ਹੈ ਚਾਹੇ ਹੈ, ਫਿਰੀ
1: ਠੀਕ
0: ਉਸ ਹੈ ਖੁੱਲ੍ਹੇ 'ਚ ਰੱਖੀ ਤਿਆ, ਪਰ
1: ਅੱਛਾ
0: ਇਸ 'ਤੇ ਕਿਆ ਹੁੰਦਾ ਹੈ ਪ੍ਰੋਪਰਲੀ ਕਾ ਜੇ ਸਹਿ ਨੀ ਕੰਪੋਜ਼ ਹੁੰਦਾ, ਕੰਨੇ ਆਉਂਦੀ ਸਹਿ ਖਾਦ ਤਿਆਰ ਪ੍ਰੋਪਰ ਨਹੀਂ ਹੋਈ ਪਾਉਂਦੀ
1: ਠੀਕ ਬੋਲ
0: ਹੈ।
1: ਰਹੇ। ਹਾਂ
0: ਹੁਣ ਦੀਆਂ ਕੇਂਚੂਏ ਤਾਂ ਹੁਣ ਸਹਿਤ ਇਹਨੇ ਆਪਣਾ ਕੰਮ ਕਰੀ ਤਿਆ, ਪਰ ਤਿੰਨੇ ਜੋ ਇੱਕ ਜਗ੍ਹਾ ਤੇ ਦੂਈ ਜਗ੍ਹਾ ਜਾਣੇ ਪਰ ਕੁਛ ਨਾ ਕੁਛ ਤਾਂ ਚਾਹੀਦਾ ਨਾ
1: ਠੀਕ
0: ਏਰੀਆ,
1: ਬੋਲਦੇ
0: ਹੈ
1: ਠੀਕ ਬੋਲਦੇ,
0: ਤਾਂ
1: ਹੀ ਕੰਮ ਹੋਣਾ
0: ਤਾਂ ਹੀ ਕੰਮ
1: ਹਾਂ
0: ਹੋਣਾ,
1: ਠੀਕ ਬੋਲਦੇ,
0: ਤਾਂ ਇਹ ਸਮੱਸਿਆ ਕਈ ਵਾਰੀ ਆ ਜਾਂਦੀ ਤਾਂ ਆਹ ਜੋ ਕਿਆ ਕੋਸ਼ਿਸ਼ ਕਰਨਾ ਚਾਹੀਦੀ ਵੜਕਾ ਜੀ, ਬਈ ਆਹ ਜਾਂ ਤਾਂ ਇੰਟਰਾ ਲੈ ਲਿਆ ਹੈ
1: ਠੀਕ
0: ਇਕੱਠਾ
1: ਬੋਲਦੇ।
0: ਬਣਾਈ ਤਿਆ, ਤੁਹਾਂ ਤੇ ਸੋ ਚਾਹੇ ਲੰਬਾਈ ਚ ਰੱਖੋ ਚਾਹੇ ਚੌੜਾਈ ਚ ਰੱਖੋ, ਪਰ ਇਹ
1: ਆਪਣੇ ਹਿਸਾਬ ਨਾਲ
0: ਆਪਣੇ
1: ਤੀਦਾ,
0: ਹਿਸਾਬਾ ਕਰਨਾ,
1: ਹਾਂ
0: 5 ਬਾਈ
1: ਵੱਡਾ
0: 6 ਦਾ ਕਰੀ
1: ਠੀਕ
0: ਤਿਆ, 10
1: ਬੋਲਦੇ,
0: ਬਾਈ 12 ਦਾ ਕਰ ਲਿਆ ਹੈ ਨਾ,
1: ਸਾਈਜ਼ ਆਪਣੇ ਹਿਸਾਬ
0: ਆਪਣੇ
1: ਨਾਲ।
0: ਹਿਸਾਬਾ ਨੇ, ਪਰ ਇਸ ਚ ਕਿਹਾ ਵੀ ਵਿੱਚ ਜੇ ਅਸੀਂ

0: ਪਟੀਸ਼ਨ ਜ਼ਰੂਰ ਕਰਨੀ।
1: ਅੱਛਾ
0: ਹਾਂ ਹੈ ਨਾ, ਜਿਹੜਾ ਨੀ ਬਈ ਜੀ ਆ ਪੂਰਾ ਹੈ ਰੱਖੀ ਤਿਆ, ਕਹਿੰਦੇ ਇਸ ਚ ਜੇ ਅਸੀਂ ਪਾਰਟੀਸ਼ਨ ਨਹੀਂ ਕੀਤੀ,
1: ਠੀਕ
0: ਜੀ ਹੁਣ ਪਾਰਟੀਸ਼ਨ ਕਰਨੀ ਮੰਨੀ ਲਿਆ, ਤਾਂ ਤਿਸ ਚ ਜੇ ਅਸੀਂ ਵਿੱਚ ਹੋਲ ਰੱਖਣੇ।
1: ਅੱਛਾ,
0: ਇੰਟਰ ਤੁਸੀਂ ਲਾਏ ਰਹੇ ਨਾ ਕਰਨੇ, ਇੰਟਰ ਦੇ ਹੈ ਇੱਕ ਜਿਹੜ ਗੈਪ ਛੱਡੀ ਨੇ ਗੀਆਂ ਕਰੀ ਤਿਆ, ਕਹਿੰਦੇ ਉੱਪਰ ਤਾਂ ਉਹ ਹੈ ਕਮ ਸੇ ਕਮ ਤਿਸ ਚ 12-15 ਜੇ ਅਸੀਂ ਹੋਲ ਹੋਈ ਹੈ,
1: ਠੀਕ ਹੋਲ ਦੇ।
0: ਹੁਣ ਤਾਂ ਜੇ ਆਹ ਸ਼ੁਰੂਆਤ ਕਰਨੀ ਤਾਂ ਬਈ ਇੱਕ ਆਲਾ ਜੇ ਪਾਸਾ ਆਹ ਤਾਂ ਖਾਲੀ ਆ, ਤਿਸ ਚ ਕਿਆ ਕਰਨਾ ਆਹ ਆਪਣਾ ਕੰਮ ਸਜੇ ਕੰਪੋਸਟ ਬਣਾਉਣੀ, ਤਿਸ ਦਾ ਸ਼ੁਰੂ ਕਰੀ ਜਾਣਾ, ਤਾਂ ਸਭ ਤੋਂ ਪਹਿਲੇ ਜੇ ਅਸੀਂ ਆਹ ਤਿਸ ਤੇ ਕਿਆ ਕਰ ਲੈਣਾ, ਤੀਆਂ ਜੇ ਗੋਬਰ ਸੱਟੀ ਤਿਆ,
1: ਠੀਕ ਹੈ ਨਾ,
0: ਗੋਬਰ ਜੇ ਸੱਟੀ ਤਿਆ, ਤਾਂ ਤਿਸ ਤੇ ਬਾਅਦ ਜੇ ਅਸੀਂ ਆਹ ਦੇ ਜਿਤਨੇ ਵੀ ਛੋਟੇ ਛੋਟੇ ਟੁਕੜੇ ਹੈ, ਕੇਲੇ ਦੇ ਪੱਤੇ ਹੈ, ਲੱਕੜੀ ਹੈ, ਧਾਨ ਦੀ ਕੂਣੀ ਹੈ,
1: ਚੀਜ਼ਾਂ
0: ਸਹਿਦੂਈ ਤਹਿ ਲਾਈ,
1: ਠੀਕ ਹੋ ਲੈ, ਸੜਨੇ ਗੜਨੇ ਵਾਲੀ ਚੀਜ਼ਾਂ ਬਈ, ਹਾਂ ਠੀਕ ਹੋ
0: ਹੈ ਨਾ। ਹਾਂ, ਫਿਰ ਦੂਜਾ ਕਿਆ ਕਰਨਾ ਕਿ ਸਜੇ ਪਰਤ ਹੋਣੀ, ਦੁਬਾਰਾ ਕਿਆ ਕਰਤੀ ਹਾਂ ਗੋਬਰਾਰੀ ਕਰੀ ਤੀ।
1: ਅੱਛਾ, ਠੀਕ ਹੋਈ।
0: ਚੌਥੀ ਪੀਰੀ ਆਹ ਸਜੇ ਮਟੀਰੀਅਲ ਆ ਵੇਸਟ ਸਹਿ ਪਾਈ ਤਿਆ, ਫਿਰ ਆਹ ਦਾ ਕੰਮ ਹੋਈ ਆ ਪੂਰਾ,
1: ਠੀਕ
0: ਹੈ। ਉਪਰਾ ਤੇ ਦੀ ਆਉਣਾ ਹਲੇ ਚਲਾੜੂ ਵੀ ਏ,
1: ਹੋਰ
0: ਪਾਈ ਤੇ ਬਾਈ ਥੋੜੇ ਬਹੁਤ ਕਰੀ ਤੇ ਕਰ,
1: ਸਿੱਧੀ ਗੱਲ ਹੀ ਵੀ ਸਜੇ ਸੜਨੇ ਗੜਨੇ ਵਾਲੀ।
0: ਹਾਂ, ਸਹਿ ਪਰ ਲਗਾਣੀ ਕਿਆ, ਤਹਿ ਲਗਾ,
1: ਤਹਿ ਲਾ,
0: ਇਹ ਨੀ ਵੀ ਜੀ
1: ਸਟੀ
0: ਤੇ ਹੈ ਨਾ। ਫਿਰ ਕਿਆ ਹੋਣਾ, ਤੁਹਾਂ ਤੀਸ ਚ ਫਿਰ ਆਪਣੇ ਕੈਂਚੂਆ ਜੇ ਐਸਾ ਆਪਣਾ ਰੰਗ ਰੂਪ ਬਦਲਣਾ ਸ਼ੁਰੂ
1: ਕਰਨਾ, ਬੁਰ ਬੁਰਾ
0: ਦਾਣੇ ਦਾਣੇ ਜੇ ਸ਼ੁਰੂ ਹੋ ਜਾਣੇ, ਉਹ ਤਾਲੀ ਜੇ ਤੀਨ ਆਪਣਾ ਪੂਰਾ ਪ੍ਰੋਸੈਸ ਜੇ ਕਰੀ ਜਾਣਾ, ਤਾਂ ਤਾਲੀ ਇਹ ਜੇ ਦੂਆ ਪਾਸਾ ਨਾ, ਤੇਥੀ ਆਹ ਕੁਛ ਦਿਨਾਂ ਬਾਅਦ ਜੈਸੇ ਲਗਾਉਂਦੇ ਰਹਿਣਾ ਢੇਰੀ,
1: ਠੀਕ ਆ।
0: ਪਹਿਲੀ ਪਰਤ ਗੋਬਰਾ
1: ਸਮਝੀ ਜਾ, ਮਤਲਬ
0: ਦੂਜੀ ਪਰਤ ਫਿਰੀ ਸਹੀ,
1: ਬਿਲਕੁਲ ਬਿਲਕੁਲ,
0: ਤੀਜੀ ਤਾਂ ਮਤਲਬ 15-20 ਦਿਨਾਂ ਬਾਅਦ ਉੱਥੇ ਹੈ ਭਰਾਉਣਾ ਸ਼ੁਰੂ ਹੋ ਜਾਣਾ, ਤਾਂ ਕਿਆ ਕਰਨਾ ਹੁੰਦੇ ਕੇਂਚੂਆ ਮਿੱਤਰਾਂ, ਵੀ ਤਿੰਨ ਆਪਣਾ ਕੰਮ ਉੱਥੇ ਕਰੀ ਤੇ ਖਾਦ ਬਣਾਈ ਤੀ,
1: ਠੀਕ ਹੋਈ ਜਾ,
0: ਹੁਣ ਜਗ੍ਹਾ ਤਿੰਨ ਸ਼ਿਫਟ ਕਰ ਲਈ ਤਿੰਨ ਛੇਦਾਂ ਤੇ,
1: ਛੇਦਾਂ ਜੀ
0: ਪਰਲੇ ਜਗ੍ਹਾ ਰੱਖੀ ਰਹੀ ਨਾ,
1: ਠੀਕ ਹੋਈ,
0: ਉਹ ਪਰਲੇ ਪਾਸੇ ਜੋ
1: ਦੂਜੇ ਕਮਰੇ ਖੋਈ
0: ਹੋਈਏ,
1: ਠੀਕ ਹੋ,
0: ਤਾਂ ਆਪਣਾ ਕੰਮ ਫਿਰ ਉੱਥੇ ਚਾਲੂ ਹੋਈ ਆ, ਇੱਕ ਪਾਸੇ ਹਰੀ ਖਾਦ ਬਣੀ, ਦੂਜੇ ਪਾਸੇ ਖਾਦ ਬਣਨੇ ਜੋ ਤਿਆਰ ਹੋਈ,
1: ਤਿਆਰ ਹੋਈ
0: ਖਾਦ ਲਿੱਤੀ ਆਪਣੇ ਬੋਰੂਆਂ ਚ ਪਾਈ,
1: ਬਿਲਕੁਲ,
0: ਕਹਿੰਦੇ ਆਪਣਾ ਕੰਮ ਜੈਸੇ ਸ਼ੁਰੂ,
1: ਬਿਲਕੁਲ। ਦੇਖਣਾ ਮੈਂ ਤਾਂ ਪੁੱਛਾ ਦਾ ਭੇ, ਕਈ ਵਾਰੀ ਕਿਆ ਹੁੰਦਾ ਨਾ
0: ਜੀ
1: ਭੇ, ਇਹ ਜੇ ਆਹਦੇ ਖੇਤੀਬਾੜੀ ਜਾਂ ਮਾਲਾ ਪਸ਼ੂਏ ਤੇ ਸੰਬੰਧਿਤ ਨਵੇਂ ਨਵੇਂ ਚੀਜ਼ਾਂ, ਕਹਿੰਦੇ ਨਵੇਂ ਨਵੇਂ ਤਕਨੀਕਾਂ ਜੇ ਸਹਿ
0: ਆਉਂਦੀਆਂ ਰਹਿੰਦੀਆਂ ਜੀ,
1: ਤਾਂ ਇਹੜਾ ਭੇ ਸਹਿ ਬੋਲਦੇ ਨਾ ਭੇ ਟਾਈਮਾਂ ਨੇ ਸੌਗੀ ਜੇ ਅਸੀਂ ਆਂਜੋ ਵੀ ਸਿੱਖਣਾ ਚਾਹੀਦਾ,
0: ਸਿੱਖਣਾ ਚਾਹੀਦਾ, ਬਿਲਕੁਲ,
1: ਕਹਿੰਦੇ ਨੇਤਾ ਮੁਨਮਾ ਦਿਖ ਬੋਲੇ ਨਾ ਭੇ ਅੱਧਾ ਅਧੂਰਾ ਗਿਆਨ ਖਤਰੇ ਦਾ
0: ਨਸਾ, ਬਿਲਕੁਲ, ਹੁਣ ਦੇਖਿਆ ਨਾ ਅੱਧੇ ਅਧੂਰੇ ਗਿਆਨ ਤੇ, ਤਾਂ ਮੈਂ ਸਿੱਖੀ ਇਹ ਚੀਜ਼ ਬਈ, ਆਹ ਜੋ ਦੱਸੀ ਤਾਂ ਦਿੱਤਿਆ ਪਰ ਇਹ ਨੀ ਦੱਸਿਆ ਬਈ ਤੂੰ ਤਿਸ ਚ ਜੇ ਐਸੇ ਪਾਰਟੀਸ਼ਨ ਵੀ ਕਰਨੀ, ਕਿਆ ਕਰਾਂ ਖੱਡਾ ਬਣਾਇਆ ਤਿਸ ਚ ਗੋਬਰ ਪਾਈ ਕਚਰਾ ਤੀਸੀ ਘਾਸ ਪੀਰੀ ਗੋਬਰ, ਹੁਣ ਹੈ ਕੈਂਚੂਆ ਜੇ ਆ ਬਈ ਤਾਂ ਤਿਆਰ ਜੇ ਕਰੀ ਲਿਆ, ਤਾਂ ਤਿੰਨ ਜੋ ਵੀ ਤਾਂ ਹੁਣ ਆਣੇ ਜਾਣੇ ਜੋ ਇਹ ਚਾਹੀਦਾ ਨਾ, ਤਾਂ ਇਹ ਚੀਜ਼ਾਂ ਜੀ ਐਸਾ ਬੜਕਾ ਜੇ ਆ ਜੋ ਬੜੀ ਸਾਵਧਾਨੀ ਨੇ ਵਰਤਣਾ ਪਾਉਂਦੀ,
1: ਬਿਲਕੁਲ,
0: ਔਰ ਸਭ ਤੇ ਬੜੀ ਗੱਲ ਕਿਆ ਕਿ ਤੂੰ ਤਾਲੀ ਜੇ ਕੰਮ ਕਰਨਾ ਨਾ ਬੜਕੇ, ਤਾਂ ਜੋ ਕੁਛ ਸਾਵਧਾਨੀ ਵੀ ਵਰਤਣਾ ਪਾਉਂਦੀ,
1: ਬੜੀ ਬੜੀ ਸਾਵਧਾਨੀ। ਇਹ ਤਾਂ ਚਲੋ ਠੀਕ ਹੋ, ਇੱਜ਼ਤ ਦੇ ਅਜੇ ਮੈਨੂੰ ਜੋ ਕਹਿ ਪਤਾ ਥਾ ਨਾ, ਮਿਲਦਾ ਜੁਲਦਾ ਹੀ ਆ ਸਾਰਾ, ਚਲੋ ਏਡਾਵਾ ਨਾ ਗਲਾਏ ਬੋਲੀ ਨੇ ਗੱਲਾਂ ਦੇ ਹੱਲ ਨਿਕਲਦੇ
0: ਹੈ, ਤੱਬੜ ਕੇ ਸਹੀ ਤਾਂ ਮਜ਼ਾ ਫਿਰ ਹੈ, ਆਪੂ ਜੀ ਗਲਾਏ ਬੋਲੇ, ਦੋ ਚੀਜ਼ਾਂ ਤੂੰ ਤੇ ਸਮਝੀਆਂ, ਦੋ ਚੀਜ਼ਾਂ ਮੈਨੂੰ ਤੇ ਲੱਗੀ ਹੈ, ਪਤਾ ਤਾਂ ਵੀ ਬਣੀਗੀ,
1: ਬਿਲਕੁਲ ਬਿਲਕੁਲ ਬਿਲਕੁਲ, ਕਹਿੰਦੇ ਦੇਖ ਨਾ ਸਾਵਧਾਨੀਆਂ ਜੇ ਨਾ ਦੇਖ, ਹਜੇ ਬੋਲਦੇ ਨਾ ਬੇ ਖਰੀਜਾ ਚੀਜ਼ਾਂ ਸੌਗੀ ਬੁਰੀ ਚੀਜ਼ ਵੀ ਕਈ ਵਾਰੀ ਹੋਈ
0: ਜਾਂਦੀ
1: ਹੈ, ਤਾਂ ਤਿੱਥੇ ਆਹ ਜੋ ਕਿਆ ਕਰਨਾ ਪਾਉਂਦਾ, ਸਾਵਧਾਨ ਨੀ ਪਾਉਂਦੀ,
0: ਬਿਲਕੁਲ ਬਿਲਕੁਲ।
1: ਤਾਂ ਇਹ ਜੇ ਤੁਸੀਂ ਦੱਸਾ ਦੇ ਭੇ ਇਹ ਜੇ ਪਿੱਟ ਬਣਾਉਣਾ ਜਾਂ ਖੱਡੇ ਟਾਈਪ ਬਣਾਉਣਾ, ਤਾਂ ਇਹ ਆਹ ਜੋ ਥੋੜੇ ਉੱਚੀ ਜਗ੍ਹਾ ਬਣਾਉਣਾ ਚਾਹੁੰਦੇ, ਤਾਂ ਕਿ ਪਾਣੀ ਜੇ ਅਸੀਂ ਬੜਾ
0: ਖੜੋਇਆ ਗੱਲ ਕੀਤੀ ਤੂੰ,
1: ਕਹਿੰਦੇ ਇਹ ਵੀ ਬਰਸਾਤ ਲੱਗਣੀ ਗਾਂ ਸੇਰਾ, ਤਾਂ ਪਾਣੀ ਘਰਾਂ ਨੇੜੇ ਤੇੜੇ ਵੀ ਖੜੋਣਾ
0: ਖੜੋਣਾ
1: ਹੈ, ਸਾ 3600 ਬਿਮਾਰੀਆਂ ਪੈਦਾ
0: ਕਰਦਾ
1: ਹੈ
0: ਜੀ ਜੀ।
1: ਕਹਿੰਦੇ ਦੂਜੀ ਗੱਲ, ਇਹ ਜੇ ਤਾਜ਼ਾ ਗੋਹਾ ਹੁੰਦਾ ਇਹ ਹੁੰਦਾ ਗਰਮ
0: ਗਰਮ, ਠੀਕ ਲਾ ਦੇ
1: ਹੈ
0: ਹਾਂਜੀ,
1: ਤਾਂ ਇਹ ਇਹ ਇੱਕਦਮ ਨੀ ਪਾਈ ਦੇਣਾ।
0: ਹਾਂ ਇਹ ਦੇਖੋ ਇਹ ਚੀਜ਼ ਮੈਂ ਭੁੱਲੀ ਗਿਆ,
1: ਹਾਂ
0: ਇਹ ਚੀਜ਼ ਮੈਂ ਭੁੱਲੀ ਗਿਆ ਬੜਕਈ, ਵੀ ਥੋੜਾ ਜਿਹਾ ਬਾਸੀ ਪਾਣਾ, ਚਾਰ ਪੰਜ ਦਿਨਾਂ ਰਹਿ, ਤਿੰਨ ਚਾਰ ਦਿਨਾਂ ਰਹਿ,
1: ਬਿਲਕੁਲ,
0: ਕਹਿੰਦੇ ਜਿਹੜਾ ਨੀ ਵੀ ਜੀ ਡੰਗਰੇ ਹੋਣੀ ਕੀਤਾ, ਕਹਿੰਦੇ ਫਟਾਫਟ ਬਣੇ ਹੁਸ਼ਿਆਰ, ਕਹਿੰਦੇ ਚੱਕਿਆ, ਕਹਿੰਦੇ
1: ਸਹੀ ਬੋਲਾ ਨਾ ਵੀ ਇਹ ਜੇ ਗੋਆ ਇਹ ਦੋ ਚਾਰ ਦਿਨ ਜੇ ਅਸੀਂ ਬੱਖਾਂ ਸਾਈਡ ਦਾ ਢੇਰ ਲਾਈਏ ਨਾ,

0: ਬਾਈ ਪਾਣਾ
1: ਬਾਈ ਪਾਣਾ
0: ਜੇ ਤਾਜ਼ਾ ਪਾਇਆ ਤਾਂ ਸਹਿਜੇ ਕੈਂ ਚੂਪੇ ਪਾਏ ਦੇ ਨਾ
1: ਮਰੀ
0: ਮਰੀ ਜਾਂਦੇ
1: ਤਿੰਨਾਂ ਦਾ ਫਿਰ ਇਹ ਕੰਮ ਪੂਰਾ ਨਹੀਂ ਹੋਏ
0: ਪਾਣਾ ਹਾਂ ਅੱਛਾ ਕੈਂ ਚੂਹੇ ਜੀ ਹੁੰਦੇ
1: ਜੀ
0: ਇਹ ਤੂੰ ਪਤਾ ਵੀ ਕੀੜਿਆਂ ਹਾਈ ਹੁੰਦੇ ਛੋਟੇ ਛੋਟੇ
1: ਬਿਲਕੁਲ
0: ਤਾਂ ਇਹ ਜੇ ਮੈਂਢਕ ਹੁੰਦੇ ਮੀਨਕ ਸਰਪ ਇਹ ਚਿੜੀਆਂ
1: ਕੌਕੜੀ ਵਗੈਰਾ ਠੀਕ ਲਾ
0: ਇਹ ਮਕੌੜੀਆਂ
1: ਅੱਛਾ ਸਹਿ ਤਿੰਨ ਪਰ
0: ਸਹਿ ਤਿੰਨੋ ਖਾਈ ਲੈਂਦੇ ਮੁਕਵਾਈਂਦੇ
1: ਠੀਕ ਹੈ
0: ਤਾਂ ਇਹੜਾ ਭਈ ਨਜ਼ਰ ਰੱਖਣੀ
1: ਨੇੜੇ ਤੇੜੇ ਜਿਹੜੀ ਕੋਈ ਚੀਜ਼ ਹੋ ਤਾਂ ਤਿੰਨਾਂ ਜੋ ਬਈ ਸਾਵਧਾਨੀ ਵਰਤਣੀ ਨਹੀਂ ਤਾਂ ਫਿਰ ਆਂਦੇ ਹੈ ਜੇ ਤਿੰਨਾਂ ਖਾਦ ਬਣਾਉਣੇ ਦਾ ਪ੍ਰੋਸੈਸ ਆ ਸਹਿ ਤਿੰਨ ਖਤਮ ਹੀ ਕਰਨ ਤਾਂ ਫਿਰ ਖਾਦ ਗੁੱਤੀ ਤੇ ਬਣਨੀ
0: ਬਿਲਕੁਲ
1: ਠੀਕ ਲਾ
0: ਬਿਲਕੁਲ ਕਹਿੰਦੇ ਸਹੀ ਗੱਲ ਬਈ ਗੋਬਰ ਜੇ ਆ ਗੋਹਾ ਜੇ ਆ ਸਹਿ ਅੱਧ ਸੜਾ ਹੋਣਾ ਚਾਹੀਦਾ ਪਰ ਇਹੜਾ ਨੀ ਬਈ ਗੋਟੂ ਪਾ ਦਿੱਤੇ
1: ਅਗਲੀ
0: ਗੱਲ ਤਿੱਥੀ ਜਿਹਾ ਹਾਂ ਸੇਰਾ ਕੈਂਚੂਆ ਖਾਦ ਸੱਟਣੀ ਨਾ ਜਮੀਨੋ ਲਾਣੀ
1: ਲਾਣੀ
0: ਕਿਆਰੀ ਚਾਹੇ ਖੇਤਰ ਤਾਂ ਤਿੱਥੀ ਫੇਰੀ ਸਹਿਜੇ ਦੁੱਗੀ ਖਾਦਾ ਹੀ ਕਿ ਦੁੱਗੀ ਕੋਈ ਦਵਾਈ ਨਾ ਸਹਿ ਨੀ ਪ੍ਰਯੋਗ ਕਰਨੀ
1: ਅੱਛਾ
0: ਹੈ
1: ਠੀਕ ਹੈ
0: ਕਿਉਂਕਿ ਸਰ ਸਾਰਾ ਕੰਮ ਜੇ ਆ ਸਰ ਇਹਾ ਖਾਦਾ ਇਹ ਕੈਂਚੂਆ ਖਾਦਾ ਜੇ ਆ ਸਰ
1: ਜੇ
0: ਸੁਣਨੇ ਦੀ ਵੀ ਸਮਤਾ
1: ਬਿਲਕੁਲ
0: ਕਈ ਵਾਰੀ ਕੀ ਹੁੰਦਾ ਅੱਜ ਕੱਲ ਸੁਣਨੇ ਦੀ
1: ਦੌੜੀ
0: ਰਹੀ ਰਹਿ ਮੌਸਮ ਜੇ ਵਜਾ ਤੇ ਕਦੀ ਇੱਕ ਇੱਕ ਛਾਲ ਗੋਡਾ ਡੁੱਗੀ
1: ਖੇਤਰਾਂ ਚ
0: ਪਰ ਲਿਆਂਦੀ ਰਹਿਣਾ
1: ਬਿਲਕੁਲ ਬਿਲਕੁਲ ਬੜਕਾ।

0: ਅਗਰ ਸਾਬਿਤ ਹੋਣਾ।
1: ਮੈਂ ਸਹੀ ਬੋਲਾ ਦਾ ਨਾ, ਚੀਜ਼ ਵੀ ਹੁੰਦੀ ਪਰ ਤੀ ਦਾ
0: ਬਰਤਨੇ
1: ਦਾ ਪਤਾ ਹੀ ਨਹੀਂ ਹੋਣਾ,
0: ਤਾਂ
1: ਸਭੀ ਕੋਈ ਫਾਇਦਾ ਨਹੀਂ ਹੋਇਆ।
0: ਤਾਂ
1: ਮੇਰੇ ਗਲਾਣ ਦਾ ਮਤਲਬ ਆ ਸੇਰਾ ਭਈ ਕੋਈ ਵੀ ਚੀਜ਼ ਹੀ ਨਾ ਤੀ ਦੀ ਪੂਰੀ ਜਾਣਕਾਰੀ
0: ਜ਼ਰੂਰੀ ਹੈ। ਬੜਕੇ ਤਾਂ ਬੜਕੇ ਜੀ, ਹੁਣ ਮੈਂ ਘੜੀ ਦੇਖੀ ਅਚਾਨਕ ਟਾਈਮ ਹੋਈ,
1: ਪਤਾ ਨਹੀਂ ਕਿਆ ਖਾਏ ਨੇ ਆਉਂਦੇ ਘਰ ਬਹਿੰਦੇ ਪਛਾਣ
0: ਅਰੇ ਕਮਾਲ ਕਰੇ ਤੇਰੀ ਗੱਲਬਾਤ ਹੋਈਗੀ ਤੂੰ ਨੇ। ਔਰ ਮੈਨੂੰ ਦੇਖੋ ਤੂੰ ਦੇਖਿਆ ਤਾਂ ਨਿੰਮ ਬਾਰੇ ਪੱਤਿਆਂ ਦੀ ਯਾਦ ਆਈ, ਤੂੰ ਗਏ ਤਾਂ ਬਈ ਬਾਬੀ ਪੂਰਾ ਇੰਤਜ਼ਾਮ ਕਰੀ ਰੱਖੀ
1: ਰਹਿਣਾ। ਬਿਲਕੁਲ
0: ਧੰਨਵਾਦ ਬੋਲਣਾ ਬੜਕੀ ਹੈ ਜੋ ਕਨੇ ਮੈਨੂੰ ਦਿਆ ਹੋਣੀ ਇਜਾਜ਼ਤ ਬੜਕਾ ਜੀ, ਕਨੇ ਭਰਿਆ ਇਜਾਜ਼ਤ ਬੜਕਾ ਜੀ ਹੈ।
1: ਉਹ ਤਾਂ ਮੰਨਣਾ
0: ਤਰੇ ਫਿਰ ਰਾਮ ਰਾਮ
1: ਰਾਮ ਰਾਮ
0: ਬੜਕਾ ਜੀ
1: ਜੀ।

ਸਰੀਰਾਂ 'ਚ ਠੰਡਕ ਦੀ ਜ਼ਰੂਰਤ ਹੁੰਦੀ, ਪਾਣੀਆਂ ਦੀ ਬੜੀ ਜ਼ਰੂਰਤ ਹੁੰਦੀ ਹੈ ਨਾ ਜੀ। ਕਹਿੰਦੇ ਸਰਦੀਆਂ ਵਿੱਚ ਸਰੀਰਾਂ 'ਚ ਗਰਮੀਆਂ ਦੀ ਊਰਜਾ ਦੀ ਬੜੀ ਜ਼ਰੂਰਤ ਹੋਈ। ਕਹਿੰਦੇ ਵਰਖਾ ਦੇ ਮੌਸਮਾਂ ਵਿੱਚ ਸਰੀਰਾਂ 'ਚ ਸੰਕਰਮਣ ਅਤੇ ਬਚਾਉਣ ਵਾਲੇ ਭੋਜਨ ਦੀ ਬੜੀ ਆਵਸ਼ਕਤਾ ਹੁੰਦੀ ਹੈ ਨਾ ਜੀ। ਕਹਿੰਦੇ ਆਹਦਾ ਜਿਹੜਾ ਆਯੁਰਵੇਦ ਆ ਉਹ ਵੀ ਰਿਤੂ ਦੇ ਅਨੁਸਾਰ ਭੋਜਨ ਕਰਨੀ, ਯਾਨੀ ਕਿ ਸੀਜ਼ਨਲ ਈਟਿੰਗ ਜੋ ਸਵਾਸਥ ਵਾਸਤੇ ਸਭਸੇ ਅੱਛਾ ਸਮਝਦਾ। ਬੋਲਦੇ ਵੀ ਹਨ ਕਿ ਜੋ ਸਾਡਾ ਅੰਨ ਹੈ ਉਹ ਸਾਡੇ ਸਰੀਰ ਪਰ ਜਿਹਾ ਪ੍ਰਭਾਵ, ਸਰੀਰ ਉੱਪਰ ਤਾਂ ਪ੍ਰਭਾਵ ਪਾਉਂਦਾ ਹੀ ਪਾਉਂਦਾ, ਲੇਕਿਨ ਮਨ ਪਰ ਵੀ ਇਸਦਾ ਪ੍ਰਭਾਵ ਜਿਹਾ ਬੜਾ ਗਹਿਰਾ ਹੁੰਦਾ। ਜੈਸਾ ਖਾਏਂਗੇ ਅੰਨ ਵੈਸਾ ਹੋਵੇ ਮਨ, ਇਸ ਗੱਲਾਂ 'ਤੇ ਅਸੀਂ ਸਮਝ ਸਕਦੇ ਕਿ ਕਿਤਨਾ ਮਹੱਤਵ ਹੈ ਸਾਡੇ ਆਹਾਰ ਦਾ ਔਰ ਮੌਸਮ ਦੇ ਬਦਲਾਵ ਦਾ ਉਸ ਪਰ ਕਿਤਨਾ ਅਸਰ ਆ, ਇਹ ਅੱਜ ਅਸੀਂ ਤੁਹਾਂ ਕੰਨੇ ਸ਼ੇਅਰ ਕਰਾਂਗੇ। ਤਾਂ ਦੇਖੋ ਜੀ, ਗਰਮੀਆਂ ਦੇ ਮੌਸਮ ਦੀ ਅਗਰ ਗੱਲ ਕੀਤੀ ਜਾਏ ਤਾਂ ਅੱਜ ਕੱਲ੍ਹ ਜੇ ਅਸੀਂ ਗਰਮੀਆਂ ਦਾ ਮੌਸਮ ਜਿਹਾ ਸ਼ੁਰੂ ਹੋ ਗਿਆ, ਹਾਂ ਇਹ ਅਲੱਗ ਗੱਲ ਹੈ ਕਿ ਵਿੱਚ ਥੋੜ੍ਹਾ ਠੰਡਕ ਵੀ ਅਸਾਂ ਜੋ ਮਿਲੀ ਜਾਈ ਰਾਹੀਂ, ਵਿੱਚ ਵਰਖਾ ਹੋਈ ਜਾਈ ਰਾਹੀਂ ਹੈ ਨਾ, ਅਤੇ ਇਸਦੇ ਥੋੜ੍ਹੀ ਠੰਡਕ ਅਸਾਂ ਜੋ ਮਿਲੀ ਜਾ ਰਹੀ, ਪਰ ਇਹ ਵੀ ਇੱਕ ਠੀਕ ਨਹੀਂ ਬੋਲੀ ਸਕਦੇ ਕਿਉਂਕਿ ਇੱਕ ਅਗਰ ਮੌਸਮ ਚੱਲਿਆ ਤਾਂ ਉਹ ਬਰਕਰਾਰ ਰਹਿਣਾ ਚਾਹੀਦਾ। ਵਿੱਚ ਅਸਾਂ ਪਤਾ ਨਹੀਂ ਲੱਗਾ ਕਿ ਗਰਮੀ ਆਏ ਕਿ ਸਰਦੀ ਆਏ ਕਿ ਵਿੱਚ ਵਰਖਾ ਪਈ ਆ ਰਹੀ ਹੈ ਨਾ, ਅਤੇ ਇਸ 'ਤੇ ਆਪਣੇ ਆਪ ਸਰੀਰ ਜੋ ਮੈਨੇਜ ਕਰਨਾ ਜੇ ਅਸੀਂ ਥੋੜ੍ਹਾ ਮੁਸ਼ਕਿਲ ਹੋ ਜਾਂਦਾ। ਤਾਂ ਆਯੁਰਵੇਦ ਜੇ ਅਸੀਂ ਹਰ ਰਿਤੂ ਦੇ ਅਨੁਸਾਰ ਮੌਸਮ ਦੇ ਅਨੁਸਾਰ ਖਾਣ ਪਾਨ ਕਰਨੀ ਜੀਵਨ ਸ਼ੈਲੀ ਜੋ ਬਦਲਣੇ ਦੀ ਜੇ ਇਸੇ ਸਲਾਹ ਦਿੰਦਾ। ਤਾਂ ਗਰਮੀਆਂ ਵਿੱਚ ਸ਼ੀਤਲ ਭੋਜਨ ਔਰ ਸਰਦੀਆਂ ਵਿੱਚ ਗਰਮ ਭੋਜਨ ਜਿਵੇਂ ਕਿ ਇਹ ਗਲਾਈ ਕਰਾਦੇ ਹੈ ਨਾ, ਔਰ ਗਰਮੀਆਂ ਦੇ ਮੌਸਮਾਂ ਦੇ ਅਨੁਸਾਰ ਸਰੀਰਾਂ ਦਾ ਜਿਹੜਾ ਮੈਟਾਬੋਲਿਜ਼ਮ ਆ ਸਹਿ ਬਦਲਦਾ। ਗਰਮੀਆਂ 'ਚ ਪਾਣੀ ਦੀ ਜ਼ਰੂਰਤ ਜੇ ਸਾਸਾਂ ਦੀ ਬੜੀ ਆਉਂਦੀ ਹੈ ਨਾ ਜੀ, ਕਹਿੰਦੇ ਪਸੀਨਾ ਕਿਉਂਕਿ ਅਸਾਂ 'ਚ ਬੜਾ ਜ਼ਿਆਦਾ ਆਉਂਦਾ, ਪਾਣੀ ਕਰਨ ਇਲੈਕਟ੍ਰੋਲਾਈਟ ਦੀ ਜ਼ਰੂਰਤ ਜੇ ਇਸ ਸਰੀਰ 'ਚ ਬੜੀ ਜ਼ਿਆਦਾ ਉਹ ਆਏ। ਕਹਿੰਦੇ ਆਹ ਜਿਹੜਾ ਖੇਤਰ ਜਿਹਾ ਹਿਮਾਚਲ ਆ, ਪਹਾੜੀ ਖੇਤਰ ਆ ਹੈ ਨਾ ਜੀ, ਇੱਥੇ ਸਰਦੀਆਂ ਦੇ ਮੌਸਮ ਵਿੱਚ ਘੀ ਖਾਇਆ ਜਾਂਦਾ, ਮੱਖਣ, ਦਾਲਾਂ, ਗਰਮ ਸੂਪ, ਇਹ ਖੂਬ ਜੇ ਅਸੀਂ ਇਹਨਾਂ ਦਾ ਸੇਵਨ ਕੀਤਾ ਜਾਂਦਾ। ਕਹਿੰਦੇ ਗਰਮੀਆਂ ਦੇ ਮੌਸਮਾਂ ਵਿੱਚ ਹਲਕਾ ਭੋਜਨ, ਦਹੀਂ ਵਗੈਰਾ ਲੈਣ ਦੀ ਜੀ ਸਹਿ ਬੜੀ ਜ਼ਰੂਰਤ ਹੋਈ। ਤਾਂ ਅੱਜ ਕੱਲ੍ਹ ਜੇ ਅਸੀਂ ਜਿਵੇਂ ਕਿ ਗਰਮੀਆਂ ਦਾ ਮੌਸਮ ਆ ਤਾਂ ਇੱਥੇ ਬੜਾ ਜ਼ਿਆਦਾ ਮੌਸਮ ਵਿੱਚ ਬਦਲਾਵ ਜੇ ਅਸੀਂ ਦੇਖਾ ਦੇ ਕਿ ਇੱਕ ਅਸਾਂ ਦੇ ਹਿਮਾਚਲ ਵਿੱਚ ਵੀ ਪਹਿਲੇ ਜਿਹੜਾ ਥਾ ਮੌਸਮ ਇੱਕ ਨੋਰਮਲ ਟੈਂਪਰੇਚਰ ਤੱਕ ਰਹਿੰਦਾ ਥਾ, ਪਰ ਹੁਣ 40 ਦੇ ਪਾਰ ਵੀ ਕਰੀ ਜਾਦਾ, ਪਾਰਾ ਜਿਹਾ 40 ਦੇ ਪਾਰ ਚਲੀ ਜਾਂਦਾ। ਤਾਂ ਇਹ ਬੜੇ ਸੋਚਣ ਵਾਲੇ ਜੇ ਸਹਿ ਵਿਸ਼ੇ ਹੈ ਕਿਉਂਕਿ ਇੱਕ ਨੋਰਮਲ ਇਨਸਾਨ ਤਾਂ ਫਿਰ ਵੀ ਕੁਛ ਹੱਦ ਤੱਕ ਇਹਨਾਂ ਪਰਿਸਥਿਤੀਆਂ ਜੋ ਸਹੀ ਸਕਦਾ, ਪਰ ਇੱਕ ਜਿਹੜਾ ਬੱਚਾ ਹੈ ਜਾਂ ਬਿਰਧ ਇਨਸਾਨ ਹੈ ਉਸ ਜੋ ਇਸ ਮੌਸਮ ਕੰਨੇ ਲੜਨੇ ਤਾਂ ਜੇ ਅਸੀਂ ਬੜਾ ਮਜ਼ਬੂਤ ਹੋਣਾ ਪਾਉਣਾ ਔਰ ਉਹਨਾਂ ਦੀ ਜਿਹੜੀ ਸਹਿ ਹਾਈਡਰੇਸ਼ਨ ਦਾ ਖਿਆਲ ਅਸਾਂ ਜੋ ਰੱਖਣਾ ਪਾਉਣਾ, ਕਿਉਂਕਿ ਗਰਮੀਆਂ ਵਿੱਚ ਲੂ ਲੱਗਣਾ, ਡੀਹਾਈਡਰੇਸ਼ਨ ਹੋਣਾ ਇਹ ਬੜੀ ਆਮ ਗੱਲ ਹੋਈ ਜਾਏ। ਅਤੇ ਜਿਹੜਾ ਵੀ ਸਮੇਂ ਸਮੇਂ ਪਰ ਜੇ ਅਸੀਂ ਪਾਣੀ ਦੇਣਾ ਚਾਹੀਦਾ ਕਿਸੇ ਵੀ ਰੂਪ 'ਚ ਜੋ ਹੈ ਨਾ, ਖੀਰਾ ਜਿਹਾ ਤਾਂ ਇਸਦਾ ਬੜਾ ਅੱਛਾ ਆਪਸ਼ਨ ਆ, ਖੀਰਾ ਖਾਂਦੇ ਰਹੋ ਜਾਂ ਪਾਣੀ ਨਿੰਬੂ ਪਾਣੀ ਪੀਂਦੇ ਰਹੋ, ਸ਼ਿਕੰਜੀ ਬਣਾਈ ਕਰਨੇ ਪੀਂਦੇ ਰਹੋ ਹੈ ਨਾ। ਤਾਂ ਅਗਰ ਇਹ ਇਸ ਕਰੀ ਕਰਨੇ ਇਹ ਅਗਰ ਆਪਣੇ ਸਰੀਰਾਂ 'ਚ ਜੇ ਅਸੀਂ ਹਾਈਡਰੇਟ ਕਰਦੇ ਰਹਾਂਗੇ, ਪਾਣੀਆਂ ਦੀ ਕਮੀ ਨਹੀਂ ਹੋਣ ਦੇਂਗੇ, ਤਾਂ ਬਿਮਾਰ ਪਾਉਣ ਦੇ ਚਾਂਸਿਸ ਜੇ ਸਹਿ ਘਟੀ ਜਾਂਦੇ।

ਕਨਸ਼ਰਤਾ ਹੁਣ ਅਸਾਂ ਗੱਲ ਕਰਨੀ ਪਈ ਗਰਮੀ ਦੇ ਮੌਸਮ 'ਚ, ਖਾਸ ਕਰ ਜਿਹੜਾ ਮੌਸਮ ਜੇ ਅੱਜ ਕੱਲ੍ਹ ਅਸਾਂ ਤਿਸ ਕਨੇ ਦੋ ਚਾਰ ਹੋਆ ਕਰਦੇ, ਤਿਸ ਵਿੱਚ ਜੇ ਅਸੀਂ ਖਾਣ ਪਾਣ ਕਿਆ ਹੋਣਾ ਚਾਹੀਦਾ, ਕਦੇ ਸਾਵਧਾਨੀਆਂ ਕਿਆ ਹੋਣਾ ਚਾਹੀਦੀਆਂ, ਹੈ ਨਾ? ਤਾਂ ਦੇਖੋ ਸਰੀਰਾਂ ਪਰ ਜੇ ਅਸੀਂ ਗਰਮੀ ਦਾ ਪ੍ਰਭਾਵ ਕਿਹੜਾ ਪਾਵਾਂ, ਵੀ ਸਰੀਰ 'ਤੇ ਤਾਂ ਪਸੀਨਾ ਨਿਕਲਦਾ ਨਾ, ਤਾਂ ਪਾਣੀਆਂ ਦੀ ਕਨੇ ਇਲੈਕਟ੍ਰੋਲਾਈਟ ਦੀ ਕਮੀ ਹੋ ਜਾਂਦੀ, ਜੋ ਹੈ ਨਮਕ ਵੀ ਬੋਲੀ ਸਕਾਂ, ਹੈ ਨਾ? ਪਾਚਨ ਸ਼ਕਤੀ ਜੇ ਇਸੇ ਥੋੜ੍ਹੀ ਕਮਜ਼ੋਰ ਹੋ ਜਾਂਦੀ ਤਾਂ ਹੀ ਹਲਕਾ ਫੁਲਕਾ ਖਾਣ ਦੀ ਸਲਾਹ ਦੇ, ਥਕਾਨ ਚੱਕਰ ਕਨੇ ਕਮਜ਼ੋਰੀ ਮਹਿਸੂਸ ਹੁੰਦੀ, ਹੈ ਨਾ? ਔਰ ਇਹਨਾਂ ਸਭੀ 'ਤੇ ਬਚਣੇ ਤਾਂ ਕਿਹੜਾ ਭੋਜਨ ਹੋਣਾ ਚਾਹੀਦਾ? ਆਉਂਦਾ ਆਉਂਦਾ ਭੋਜਨ ਹੋਣਾ ਚਾਹੀਦਾ ਤੀਆਂ ਇਹ ਨੋਰਮਲ ਦਾਲ ਚਾਵਲ ਖਾ ਦੇ, ਹੈ ਨਾ? ਖਿਚੜੀ, ਹਰੀ ਸਬਜ਼ੀਆਂ, ਰੋਟੀ, ਸਬਜ਼ੀ, ਮਤਲਬ ਤਲਾ ਬੁਣਾ ਨਹੀਂ ਹੈ ਜ਼ਿਆਦਾ ਖਾਣਾ, ਕਰਨਾ ਜ਼ਿਆਦਾ ਕਿਆ ਉਸ 'ਚ ਅਗਰ ਇਹ ਪੂਰੀ ਤਰ੍ਹਾਂ ਅਵੋਇਡ ਕਰਦੇ ਹਨ ਇਸ ਮੌਸਮਾਂ 'ਚ ਤਾਂ ਬੜਾ ਅੱਛਾ ਰਹਿਣਾ, ਹੈ ਨਾ? ਕਿਉਂਕਿ ਜੀਭਾਂ ਦੇ ਸਵਾਦਾਂ ਵਿੱਚ ਇਹ ਬੜਾ ਕੁਛ ਖਾਈ ਜਾਏ, ਕਨੇ ਅੱਜ ਕੱਲ੍ਹ ਵਿਆਹ ਵਿੱਚ ਵੀ ਇਹ ਚਲੀ ਆਏ, ਵਿਆਹ ਵਿੱਚ ਵੀ ਜੋ ਕੁਛ ਮਿਲਦਾ ਤਾਂ ਹੈ ਖਾਈ ਜਾਂਦੇ ਜੀਭਾਂ ਦੇ ਸਵਾਦਾਂ ਸਵਾਦਾਂ ਵਿੱਚ, ਪਰ ਭੁਗਤਣਾ ਵਿਚਾਰੇ ਪੇਟਾਂ 'ਚ ਪਾਉਂਦਾ ਪੂਰੇ ਸਰੀਰ 'ਚੋਂ, ਜੀਭ ਲੈਂਦੀ ਮਜ਼ਾ ਪਹਿਲੇ ਕਨੇ ਭੁਗਤਣਾ ਜਿਹਾ ਹੈ ਬਾਅਦ 'ਚ ਸਰੀਰ 'ਚੋਂ ਪਾਉਂਦਾ, ਤਾਂ ਧਿਆਨ ਰੱਖਣਾ ਇਹ ਜੀਭ ਜੇ ਇਸੇ ਮੁਰਾਂਦੀ ਤਾਂ ਥੋੜ੍ਹਾ ਜਿਹਾ, ਪਰ ਕੰਟਰੋਲ ਹੋ ਜਾਓ ਤਾਂ ਇਹ ਸੁਖੀ ਹੋ ਜਾਣਾ। ਕਨੇ ਇਹੜੇ ਖਾਧੇ ਪਦਾਰਥ ਲੈਣੇ ਤਿੰਨਾਂ 'ਚ ਜੇ ਪਾਣੀ ਜ਼ਿਆਦਾ ਹੋ, ਤੀਆਂ ਤਰਬੂਜ਼ ਹੋਈ ਗਿਆ, ਖਰਬੂਜਾ ਹੋਈ ਗਿਆ, ਖੀਰਾ, ਕੱਕੜੀ, ਟਮਾਟਰ, ਇਹ ਠੰਡਾ ਰੱਖਦੇ ਸਰੀਰ ਕਨੇ, ਹਾਂਜੀ ਡੀਹਾਈਡਰੇਸ਼ਨ 'ਤੇ ਬਚਾਏ, ਹੈ ਨਾ? ਕਨੇ ਦੇਖੋ ਆਹਦੇ ਘਰਾਂ ਵਿੱਚ ਛਾਂ ਜਿਹੀ ਉਹ ਉਪਲਬਧ ਹੁੰਦੀ, ਹੈ ਨਾ? ਆਸ ਪਾਸ ਛਾਂ ਮਿਲ ਜਾਂਦੀ ਤਾਂ ਛਾਂ ਇੱਕ ਬੜਾ ਅੱਛਾ ਵਿਕਲਪ ਆ ਗਰਮੀਆਂ ਦੇ ਮੌਸਮਾਂ ਵਿੱਚ। ਲੱਸੀ ਹੈ, ਨਿੰਬੂ ਪਾਣੀ ਹੈ, ਨਾਰੀਅਲ ਪਾਣੀ ਹੈ, ਸੱਤੂ ਦਾ ਗੋਲ ਹੈ, ਇਹ ਸਾਰੇ ਜੇ ਸਰੀਰ 'ਚ ਸੰਦੇ ਬੋਡੀ 'ਚੋਂ ਜੇ ਪਾਣੀ ਕਨੇ ਊਰਜਾ ਜੇ ਸੈ ਦਿੰਦੇ, ਕਨੇ ਦਹੀਂ ਛਾਂ ਜਿਹੀ ਸੈ ਇਹ ਆਹਦੇ ਪਾਚਨ 'ਚੋਂ ਵੀ ਬਿਹਤਰ ਬਣਾਉਂਦੇ, ਕਹਿੰਦੇ ਪੇਟਾਂ 'ਚੋਂ ਜਿਹਾ ਸੈ ਠੰਡਾ ਰੱਖਦੇ, ਹੈ ਨਾ? ਕਦੇ ਮਸਾਲੇ ਜਹਾਂ ਤੱਕ ਗੱਲ ਹੀ ਤਾਂ ਮਸਾਲੇ ਜ਼ਿਆਦਾ ਨਹੀਂ ਖਾਣੇ, ਜ਼ਿਆਦਾ ਪਾਣੇ ਨਹੀਂ, ਜੀਰਾ, ਧਨੀਆ, ਕਹਿੰਦੇ ਪੁਦੀਨਾ ਜਿਹਾ ਸੈ ਅਸੇ ਅਸਾਂ ਜਿਸੇ ਬੋਡੀ 'ਚੋਂ ਜਿਹਾ ਠੰਡਕ ਦਿੰਦਾ, ਕਹਿੰਦੇ ਪਚਣੇ 'ਚ ਵੀ ਮਦਦ ਕਰਦਾ, ਹੈ ਨਾ? ਤਾਂ ਅਸਾਂ ਜੋ ਕਿਆ ਨਹੀਂ ਖਾਣਾ ਚਾਹੀਦਾ ਗਰਮੀਆਂ ਦੇ ਮੌਸਮ 'ਚ, ਅਸਾਂ ਬੜਾ ਧਿਆਨ ਨਾਲ ਸੁਣਨਾ, ਜ਼ਿਆਦਾ ਤਲਾ ਬੁਣਾ ਨਹੀਂ ਖਾਣਾ, ਮਸਾਲੇਦਾਰ ਤਿੱਖਾ ਭੋਜਨ ਨਹੀਂ ਕਰਨਾ, ਕਹਿੰਦੇ ਬਾਹਰਲਾ ਫਾਸਟ ਫੂਡ, ਕਹਿੰਦੇ ਜੰਕ ਫੂਡ ਜੋ ਖਾਣੇ ਬਿਲਕੁਲ ਵੀ ਜੇ ਅਸੀਂ ਨਹੀਂ ਖਾਣਾ, ਹੈ ਨਾ? ਜ਼ਿਆਦਾ ਚਾਹ ਨਹੀਂ ਪੀਣੀ, ਕਿਉਂਕਿ ਚਾਹ ਕੌਫੀ ਜੇ ਇਸੇ ਬੜੀ ਜ਼ਿਆਦਾ ਗੈਸ ਪੇਟਾਂ 'ਚ ਜੇ ਇਸੇ ਬਣਾਉਂਦੀ,

0: ਨੇ ਫਰਿੱਜਾਂ ਦੀ ਚੀਜ਼ਾਂ ਜੇ ਇਹ ਇੱਕਦਮ ਇਹ ਖਾ ਲੈਂਦੇ ਤਾਂ ਫਰਿੱਜਾਂ ਹੀ ਚੀਜ਼ਾਂ ਵੀ ਮਤੇ ਮਤੇ ਦਿਨਾਂ ਦੀਆਂ ਵੀ ਇਹ ਕੰਜ਼ਿਊਮ ਕਰਦੇ ਰਹਿੰਦੇ ਖਾਂਦੇ ਰਹਿੰਦੇ ਤਾਂ ਸਹਿ ਵੀ ਬਿਮਾਰੀਆਂ ਦਾ ਇਕਾਰ ਹੈ ਨਾ, ਤਾਂ ਬਿਮਾਰੀਆਂ ਹੀ ਵਧੀਆਂ ਤਾਂ ਫਰਿੱਜ ਵੀ ਇੱਕ ਤਰ੍ਹਾਂ ਦੇ ਬਿਮਾਰੀਆਂ ਦਾ ਇਕਾਰ ਆ, ਤਾਂ ਇਸ ਜੋ ਇਹ ਕਰੀ ਸਕਦੇ ਯੂਜ਼, ਪਰ ਅਸੀਂ ਪਤਾ ਹੋਣਾ ਚਾਹੀਦਾ ਵੀ 2-3 ਦਿਨ ਦਾ ਪੁਰਾਣਾ ਚੀਜ਼ਾਂ ਜਾਂ ਅਸੀਂ ਨਹੀਂ ਖਾਣੀਆਂ ਚਾਹੇ ਜੋ ਵੀ ਮੌਸਮ ਹੋ, ਹੈ ਨਾ। ਕੋਲਡ ਡਰਿੰਕ ਕਨ ਜ਼ਿਆਦਾ ਸ਼ੂਗਰ ਵਾਲੇ ਜ਼ਿਆਦਾ ਚੀਨੀ ਵਾਲੇ ਪੇ ਪਦਾਰਥ ਵੀ ਅਸਾਂ ਜੋ ਬੜਾ ਨੁਕਸਾਨ ਪਹੁੰਚਾਉਂਦੇ ਆ ਨਾ, ਇਹ ਸਵਾਦਾ ਸਵਾਦਾ ਵਿੱਚ ਪੀ ਜਾਂਦੇ ਕਨ ਪਤਾ ਨਹੀਂ ਲੱਗਦਾ ਵੀ ਆਹ ਕਿਤਨਾ ਸ਼ੂਗਰ ਕਿਤਨਾ ਚੀਨੀ ਜੇ ਸਹਿ ਪੀ ਲਈ ਕਨੇ ਉਸਦਾ ਤੇ ਇਫੈਕਟ ਜਿਹਾ ਹੁੰਦਾ ਸਰੀਰ ਪਰ ਜਿਹਾ ਸਹਿ ਬੜਾ ਜਿਹਾ ਹੋ ਜਾਂਦਾ ਕਨ। ਹਾਂਜੀ, ਗਰਮੀਆਂ ਜੋ ਹੈ ਫਾਇਦਾ ਪਹੁੰਚਾਉਣ ਦੇ ਬਜਾਏ ਨੁਕਸਾਨ ਜ਼ਿਆਦਾ ਕਰਦੇ, ਤਾਂ ਦਿਨਾਂ ਵਿੱਚ ਜੇ ਅਸੀਂ 8-10 ਗਲਾਸ ਜੇ ਪਾਣੀ ਦੇ ਜ਼ਰੂਰ ਪੀਣੇ, ਇਹ ਜ਼ਰੂਰ ਤੁਸੀਂ ਧਿਆਨ ਰੱਖਣਾ। ਕਨੇ ਬਾਹਰ ਜਾਣਾ ਤਾਂ ਪਾਣੀ ਦੀ ਬੋਤਲ ਸੌਗੀ ਰੱਖਣੀ, ਵੀ ਕਦਮ ਤਾਂ ਰੱਖਣਾ ਬਾਹਰ, ਪਹਿਲੇ ਚੈੱਕ ਕਰਨਾ ਵੀ ਅਸੀਂ ਪਾਣੀ ਦੀ ਬੋਤਲ ਪਾਈ ਕਿ ਨਹੀਂ ਪਾਈ, ਹੈ ਨਾ, ਕਿਉਂਕਿ ਪਾਣੀ ਹਰ ਜਗ੍ਹਾ ਉਪਲਬਧ ਨਹੀਂ ਹੁੰਦਾ। ਕਨੇ ਰੱਖਣਾ ਚਾਹੀਦਾ ORS, ਕਨੇ ਨਿੰਬੂ ਪਾਣੀ ਜੇ ਅਸੀਂ ਲੈਂਦੇ ਰਹਿਣਾ ਚਾਹੇ ਤੁਹਾਂ ਜੋ ਜ਼ਰੂਰਤ ਹੈ ਨਹੀਂ ਹੈ ਲਗਾ ਦੀ, ਪਰ ਇਹ ਜੇ ਅਸੀਂ ਕੰਜ਼ਿਊਮ ਕਰਦੇ ਰਹਿਣੇ। ਕਨੇ ਪਾਣੀਆਂ ਦੀ ਕਮੀ ਤਾਂ ਜ਼ਰੂਰ ਬਚਣਾ, ਵਾਰ ਵਾਰ ਅਸੀਂ ਇਹ ਬੋਲਾ ਦੇ, ਹੈ ਨਾ। ਕਹਿੰਦੇ ਧੁੱਪ ਜਿਹਾ ਧੁੱਪਾਂ 'ਚ ਜ਼ਿਆਦਾ ਨਹੀਂ ਨਿਕਲਣਾ, 12-3 ਵਜੇ ਦਾ ਟਾਈਮ ਜਿਹੜਾ ਹੁੰਦਾ ਤੁਸੀਂ ਟੈਂਪਰੇਚਰ ਬਿਲਕੁਲ ਹਾਈ ਹੁੰਦਾ ਤਾਂ ਤਾਲੀ ਇਹ ਬਾਹਰ ਨਹੀਂ ਨਿਕਲਣਾ। ਕਨੇ ਜੇ ਬੜੇ ਜ਼ਿਆਦਾ ਪਈ ਜ਼ਰੂਰੀ ਆ ਤਾਂ ਆਪੀ ਕਨੇ ਛਾਤਾ ਟੋਪੀ ਜਾਂ ਗਮਛਾ ਜ਼ਰੂਰ ਰੱਖਣਾ ਆਪੀ ਕਨੇ, ਜਿਸ ਜੋ ਤੁਸੀਂ ਸਿਰਾ ਉਹ ਢੱਕੀ ਸਕਣ, ਕਨੇ ਆਪਣੇ ਆਪ 'ਚੋਂ ਬਚਾ ਸਕਣ। ਕਨੇ ਜ਼ਿਆਦਾ ਹਲਕੇ ਰੰਗਾਂ ਦੇ ਕੱਪੜੇ ਇਸ ਮੌਸਮਾਂ ਵਿੱਚ ਪਹਿਨਣੇ, ਤਾਂ ਕਿ ਜੀ ਆ ਅਸੀਂ ਗਰਮੀਆਂ 'ਤੇ ਘੱਟ 'ਤੇ ਘੱਟ ਪ੍ਰਭਾਵਿਤ ਹੋਈਏ। ਬਾਹਰ ਖਾਣਾ ਬਿਲਕੁਲ ਵੀ ਨਹੀਂ ਖਾਣਾ, ਬਾਸੀ ਖਾਣਾ, ਕਨੇ ਸੜਕਾਂ ਕੰਢੇ ਜੇ ਅਸੀਂ ਪਿਆ ਖਾਣਾ, ਖੁੱਲ੍ਹਾ ਖਾਣਾ ਜੇ ਅਸੀਂ ਬਿਲਕੁਲ ਵੀ ਨਹੀਂ ਖਾਣਾ, ਹੈ ਨਾ। ਕਨੇ ਫਲ ਸਬਜ਼ੀਆਂ ਵੀ ਖਰੀ ਤਰੀਕੇ ਨੇ ਧੋਏ ਨੇ ਖਾਣੀਆਂ, ਕਨੇ ਸੱਚੇ ਕੱਟੂ ਦੀਆਂ ਫਲ ਸਬਜ਼ੀਆਂ ਪਹਿਲਕੀਆਂ ਜਿਹਾ ਹੋਈਆਂ ਦੁਕਾਨਦਾਰੀ ਰੱਖੂਗੀਆਂ ਸਹਿ ਵੀ ਨਹੀਂ ਖਾਣੀਆਂ, ਹੈ ਨਾ, ਕਿਉਂਕਿ ਤਿੰਨਾਂ ਵਿੱਚ ਵੀ ਕਿਆ ਪਤਾ ਕਿਹੜੇ ਹੱਥ ਲੱਗੇ, ਕਿਹੜੇ ਮੱਖੀਆਂ ਮੱਛਰ ਬੈਠੇ ਆਸਾਂ ਜੋ ਕਿਆ ਪਤਾ, ਹੈ ਨਾ। ਤਾਂ ਕਨੇ ਜੋ ਵੀ ਅਸੀਂ ਫਲ ਸਬਜ਼ੀਆਂ ਖਰੀਦੀਆਂ ਹੈ ਖਰੀ ਕਰਨੇ ਧੋਣੀਆਂ ਸੈ, ਹੈ ਨਾ, ਧੋਈ ਬਣਾਈ ਕਨੇ ਪ੍ਰਯੋਗ ਕਰਨੀ, ਹੈ ਨਾ। ਕਨੇ ਖਾਣੇ ਦਾ ਟਾਈਮ ਵੀ ਅਸਾਂ ਜੋ ਨਿਰਧਾਰਿਤ ਕਰਨਾ ਪਾਉਣਾ, ਜਿਹੜਾ ਨਹੀਂ ਵੀ ਜਲਦੀ ਟਾਈਮ ਲੱਗੇ ਤਾਲੀ ਲੱਗੀ ਪਏ ਖਾਣੇ, ਹੈ ਨਾ। ਆਹਾਂ ਸਰੀਰ ਜੇ ਅਸੀਂ ਵੀ ਟਾਈਮਾਂ ਦਾ ਜੇ ਅਸੀਂ ਚੀਜ਼ ਟੋਲਦਾ, ਹੈ ਨਾ, ਜੇ ਸਵੇਰੇ ਹੀ ਚੀਜ਼ ਹੈ ਸਵੇਰੇ ਹੀ ਖਾਣੀ ਤਾਂ ਅਗਲੇ ਟਾਈਮ ਅਗਲੇ ਸਵੇਰੇ ਵੀ ਹੈ ਤੀਸੀ ਟਾਈਮ ਖਾਣੀ, ਹੈ ਨਾ, ਨਾਸ਼ਤਾ ਪਾਉਣਾ। ਕਹਿੰਦੇ ਲੂ ਅਤੇ ਬਚਾਅ ਜੇ ਅਸੀਂ ਜ਼ਰੂਰ ਕਰਨਾ, ਜੇ ਅਗਰ ਚੱਕਰ ਆਉਂਦੇ, ਸਿਰ ਦਰਦ ਹੋਦਾ, ਉਲਟੀ ਆਦਿ, ਬੜੀ ਜ਼ਿਆਦਾ ਕਮਜ਼ੋਰੀ ਮਹਿਸੂਸ ਹੋ ਆਈ, ਤਾਂ ਜੇ ਅਸੀਂ ਧਿਆਨ ਰੱਖਣਾ, ਹੈ ਨਾ, ਖਾਲੀ ਪੇਟ ਧੁੱਪਾਂ ਬਿਲਕੁਲ ਨਹੀਂ ਜਾਣਾ, ਲਾਭਦਾਇਕ ਹਨ। ਤਾਂ ਸਰਲ ਸ਼ਬਦਾਂ 'ਚ ਬੋਲੀਏ ਤਾਂ ਇਤਨੇ ਬੋਲਣਾ ਚਾਹੇ ਹੈ ਕਿ ਗਰਮੀਆਂ 'ਚ ਜਿਤਨਾ ਹਲਕਾ ਤਰਲ ਕਰੇ ਠੰਡਾ ਭੋਜਨ ਹੋ, ਉਤਨਾ ਸਰੀਰ ਸਵਸਥ ਰਹਿਣਾ। ਤਾਂ ਹੁਣ ਇਹਨਾਂ ਗੱਲਾਂ ਬਾਤਾਂ ਸੌਗੀ ਅਸੀਂ ਇਹੀ ਚਾਹੁੰਦੇ ਕਿ ਤੁਸੀਂ ਇਹਨਾਂ ਸਾਰੀਆਂ ਗੱਲਾਂ ਬਾਤਾਂ ਦਾ ਧਿਆਨ ਰੱਖਣ, ਆਪਣਾ ਖਿਆਲ ਰੱਖਣ, ਆਪਣੇ ਆਸ ਪਾਸ ਜਿਹੜੇ ਤੁਸਾਂ ਦੇ ਆਪਣੇ ਅੰਨ ਤੀ ਇਹਨਾਂ ਦਾ ਖਿਆਲ ਰੱਖਣ, ਸਵਸਥ ਰਹਿਣ, ਮਸਤ ਰਹਿਣ, ਇਹ ਇਹੀ ਚਾਹੁੰਦੇ। ਕਨੇ ਅਸਾਂ ਦੇ ਪ੍ਰੋਗਰਾਮ ਸੁਣਦੇ ਰਹਿਣ, ਤਾਂ ਇਹਨਾਂ ਗੱਲਾਂ ਬਾਤਾਂ ਕਰਨੇ ਹੁਣ ਦਿਆ ਵਾ ਅਸਾਂ ਜੋ ਅਨੁਮਤੀ, ਤਾਂ ਰਹੀ ਫਿਰੀ ਰਾਮ ਰਾਮ।
1: अभी आप सुन रहे थे कार्यक्रम रौनका गराए दिया। आकाशवाणी का ये हमीरपुर केंद्र है FM बैंड 101.8 मेगाहर्ट्ज पर।
2: हिमाचल की वादियों में हर दिल में एक ही नाम गूंजता है, गौतम ग्रुप ऑफ कॉलेजेस।
3: फ्यूचर की टेंशन और मुझे गौतम ग्रुप ऑफ कॉलेजेस है ना?
2: गौतम ग्रुप ऑफ कॉलेजेस जहाँ है
4: हरा भरा विशाल कॉम्प्लेक्स,
2: शिक्षा का तंदुरुस्त वातावरण,
4: एफिलेटेड टू HP यूनिवर्सिटी,
2: UGC से मान्यता प्राप्त, हमीरपुर शहर की धड़कन गौतम ग्रुप ऑफ कॉलेजेस।